ਦਾਰੀ ਮੁਰਦਾ ਸੁਨੀ ਨੇ ਜੁਗਤੇ ਕਰੀ ਨੇ ਜੋਨ ਇਹ ਕੜਾ ਬੱਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਵੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ ਲੋ ਜਮ ਤਣੋ ਮਨੇ ਥਈ ਥੇ ਜਾਨ।

ਸਾਚਾ ਸਤਿਗੁਰੂ ਸ਼ਾਮ ਮੜਿਆ ਨੇ ਜੁਗ ਤੇ ਜਾਦਾ ਵੀਰ ਨੇ ਇਹ ਮਨ ਪੱਥਰ ਹਤਾ ਤੇ ਪਾਣੀ ਕਰਿਆਨ ਖਜਾ ਛਾ ਨਿਰਭੇੜਾ ਨੀਰ ਪਾਈ ਲਗ ਪੜੀ ਭਮਟੇ ਨੇ ਨੇਚਣ ਪਾਨੋ ਦਾਸ ਇਹ ਰਾਮਦਾਸ ਵਚਨੇ ਮੁਰਦਾਸ ਮਹਿਲਾ ਮਾਰਾ ਗੁਰੂ ਨੇ ਬਤਾਈ ਹੋ